0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਪ੍ਰਤੁਕ ਸਾਸਨਾ ਨੰ ਤਾਂ ਸੋਨੇ ਸਾਸਨਿਕ ਕੋਂ ਤਨ ਪਿੰ ਖੁਨ ਦੀ ਪ੍ਰਸ਼ਨ ਲੈਵ ਪ੍ਰਥੇ ਥਾਈ ਕੋਂ ਰਾਉ ਸਾਮਾਰਤ ਯੂ ਰੂਮ ਕਨ ਡਾਈ ਨਾਈ ਸੰਖਮ ਕੀ ਰੀਕ ਵਾ ਪਹੁ ਵਤਨ ਥਮ ਸੰਨਕ ਗਾਨ ਪ੍ਰਚਾ ਸੰਪੰਧ ਥੀ 5 ਗ੍ਰਮ ਪ੍ਰਚਾ ਸੰਪੰਧ
2: ਥਨ ਗਮ ਲੰਗ ਰਫ ਫੰਗ ਸਵ ਥਰ ਨਾਂ FM 107.25 MHz ਲੈ AM 783 กิโลเฮิรตซ์